0: Welcome back. We have some breaking news coming in. There's a controversial statement by the Punjab Chief Minister on the twin blast that took place in the state. The Chief Minister referred to the twin blast as quote-unquote minor and also said the blasts are BJP's preparation for the Punjab election. Listen in.
1: BJP Firku Party. Bengal di chon jehdi hai khatam hogi. Unhone aap hi kaha hun Punjab di wari hai. ਇਹਦਾ ਮਤਲਬ ਇਹ ਜਿਹੜੇ ਬੰਬ ਧਮਾਕੇ ਹੋਏ ਨੇ ਛੋਟੇ ਮੋਟੇ ਬਲਾਸਟ ਹੋਏ ਨੇ ਜੋ ਵੀ ਉਹ ਜਾਂਚ ਜਾਰੀ ਹੈ ਇਹ ਬੀਜੇਪੀ ਦੀ ਪੰਜਾਬ ਦੀਆਂ ਇਲੈਕਸ਼ਨਾਂ ਦੀ ਤਿਆਰੀ ਹੈ ਉਹ ਇਦਾਂ ਹੀ ਹਿੰਸਾ ਫੈਲਾ ਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਹੀ ਵੋਟਾਂ ਲੈਂਦੇ ਆ ਮੈਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਇਹਨਾਂ ਹਰਕਤਾਂ ਤੋਂ ਬਾਜ਼ ਆ ਜਾਣੋ
0: Gurpreet joining me live from Jalandhar at this point at many levels Gurpreet that is a highly